ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਕਵਿਤਾ ਪਾਠ ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਅੱਜ ਕੌਮਾਂਤਰੀ ਦਿਲ ਦਿਹਾੜਾ ਮਨਾਇਆ ਜਾ ਰਿਹਾ ਏ, ਜੋ ਹਰ ਸਾਲ 29 ਸਤੰਬਰ ਨੂੰ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਏ। ਇਹ ਦਿਨ ਦਿਲ ਦੀਆਂ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਮਨਾਇਆ ਜਾਂਦਾ ਏ। ਅਸੀਂ ਕਈ ਵਾਰ ਛੋਟੀਆਂ ਮੋਟੀਆਂ ਬਿਮਾਰੀਆਂ ਪ੍ਰਤੀ ਅਵੇਸਲੇ ਹੋ ਜਾਂਦੇ ਹਾਂ। ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ 'ਚ ਹਰ ਪਾਸੇ ਕਾਹਲੀ ਜਿਹੀ ਮੱਚੀ ਪਈ ਏ ਅਤੇ ਇਸ ਕਾਹਲ ਕਰਕੇ ਅਸੀਂ ਬਾਹਰੋਂ ਭੋਜਨ, ਫਾਸਟ ਫੂਡ ਅਤੇ ਪ੍ਰੋਸੈਸਡ ਫੂਡ ਨੂੰ ਤਰਜੀਹ ਦਿੰਦੇ ਹਾਂ ਅਤੇ ਅਸੀਂ ਖੁਦ ਹੀ ਬਿਮਾਰੀਆਂ ਨੂੰ ਬੁਲਾਵਾ ਦਿੰਦੇ ਹਾਂ। ਇਹੀ ਕਾਰਨ ਹੈ ਕਿ ਅੱਜ ਦਿਲ ਦੇ ਰੋਗ ਬਹੁਤ ਜ਼ਿਆਦਾ ਵੱਧ ਗਏ ਨੇ ਅਤੇ ਇਸ ਦੇ ਸ਼ਿਕਾਰ ਬਜ਼ੁਰਗ, ਨੌਜਵਾਨ ਹੀ ਨਹੀਂ ਬਲਕਿ ਛੋਟੇ ਛੋਟੇ ਬੱਚੇ ਵੀ ਦਿਲ ਦੇ ਦੌਰੇ ਵਰਗੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ। ਦੁਨੀਆ ਭਰ 'ਚ ਹਰ ਸਾਲ 205 ਮਿਲੀਅਨ ਤੋਂ ਵੱਧ ਲੋਕ ਦਿਲ ਦੀਆਂ ਬਿਮਾਰੀਆਂ ਕਾਰਨ ਮਰਦੇ ਨੇ। ਦਿਲ ਦੀਆਂ ਬਿਮਾਰੀਆਂ ਵਿੱਚ ਸਟ੍ਰੋਕ, ਜਮਾਂਦਰੂ, ਦਿਲ ਦੇ ਨੁਕਸ, ਦਿਲ ਦਾ ਰੋਗ ਅਤੇ ਹੋਰ ਕਈ ਕਾਰਨ ਹੋ ਸਕਦੇ ਨੇ। ਅਜਿਹੇ 'ਚ ਲੋਕਾਂ ਨੂੰ ਇਹਨਾਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਦੇ ਲਈ ਇਸ ਦਿਵਸ ਨੂੰ ਮਨਾਇਆ ਜਾਂਦਾ ਏ। ਦਿਲ ਦੀਆਂ ਬਿਮਾਰੀਆਂ ਵਧਣ ਦਾ ਮੁੱਖ ਕਾਰਨ ਗਲਤ ਜੀਵਨ ਸ਼ੈਲੀ ਅਤੇ ਖਾਣ ਪੀਣ ਦੀਆਂ ਗਲਤ ਆਦਤਾਂ ਸ਼ਾਮਲ ਹਨ। ਦਿਲ ਦੀਆਂ ਬਿਮਾਰੀਆਂ ਵਧਣ ਦਾ ਮੁੱਖ ਕਾਰਨ ਗਲਤ ਜੀਵਨ ਸ਼ੈਲੀ ਅਤੇ ਖਾਣ ਪੀਣ ਦੀਆਂ ਗਲਤ ਆਦਤਾਂ ਸਾਡੇ ਜੀਵਨ 'ਤੇ ਬੁਰਾ ਪ੍ਰਭਾਵ ਪਾਉਂਦੀਆਂ ਨੇ, ਜਿਸ ਕਰਕੇ ਸਾਡਾ ਦਿਲ ਕਮਜ਼ੋਰ ਹੋ ਰਿਹਾ ਏ ਅਤੇ ਅਸੀਂ ਦਿਲ ਦੇ ਰੋਗਾਂ ਦੇ ਮਰੀਜ਼ ਬਣ ਰਹੇ ਹਾਂ। ਕੌਮਾਂਤਰੀ ਦਿਲ ਦਿਹਾੜੇ ਦੇ ਜੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਪਹਿਲੀ ਵਾਰ 24 ਸਤੰਬਰ 2000 ਨੂੰ ਇਹ ਦਿਵਸ ਮਨਾਇਆ ਗਿਆ ਸੀ। WHF ਦੇ ਸਾਬਕਾ ਪ੍ਰਧਾਨ ਐਂਟੋਨੀ ਬਰਡੀ ਲੂਨਾ ਦੇ ਮਨ 'ਚ ਇਸ ਦਿਵਸ ਨੂੰ ਮਨਾਉਣ ਦਾ ਵਿਚਾਰ ਆਇਆ ਸੀ। ਬਾਅਦ ਵਿੱਚ 2012 ਤੋਂ 2025 ਤੱਕ ਵਿਸ਼ਵ ਮੌਤ ਦਰ 25% ਤੱਕ ਘਟਾਉਣ ਲਈ 29 ਸਤੰਬਰ ਨੂੰ ਕੌਮਾਂਤਰੀ ਦਿਲ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਲਈ ਦਿਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਏ, ਜੋ ਇਨਸਾਨ ਦੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਏ। ਗਾਇਕ ਬੱਬੂ ਮਾਨ ਆਖਿਰ ਦਿਲ ਨੂੰ ਪਾਗਲ ਕਿਉਂ ਕਹਿ ਰਹੇ ਨੇ, ਆਓ ਸੁਣਦੇ ਹਾਂ ਇਸ ਗੀਤ 'ਚ। ਤੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਏ ਜੈਦੇਵ ਕੁਮਾਰ ਨੇ।

0: ਤੁਸੀਂ ਸੁਣ ਰਹੇ ਸੀ ਗਾਇਕ ਬੱਬੂ ਮਾਨ ਦੀ ਆਵਾਜ਼ 'ਚ। ਇਸ ਲਈ ਦਿਲ ਵੀ ਉੱਥੇ ਹੀ ਲਾਉਣਾ ਚਾਹੀਦਾ ਹੈ ਜਿੱਥੇ ਤੁਹਾਡੇ ਪਿਆਰ ਦੀ ਕਦਰ ਹੋਵੇ। ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕੌਮਾਂਤਰੀ ਦਿਲ ਦਿਹਾੜੇ ਦੀ। ਜੇ ਤੁਸੀਂ ਆਪਣੇ ਦਿਲ ਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਹਰ ਰੋਜ਼ ਘੱਟੋ ਘੱਟ 40 ਮਿੰਟ ਲਈ ਤੇਜ਼ ਤੇਜ਼ ਸੈਰ ਕਰਨਾ, ਸਾਈਕਲ ਚਲਾਉਣਾ, ਤੈਰਾਕੀ ਕਰਨਾ ਅਤੇ ਯੋਗ ਕਰਨ ਦੇ ਨਾਲ ਸਾਡਾ ਦਿਲ ਮਜ਼ਬੂਤ ਬਣਦਾ ਹੈ। ਇਹ ਕਰਨ ਨਾਲ ਸਾਡੇ ਸਰੀਰ ਦਾ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਅਤੇ ਮੋਟਾਪਾ ਕੰਟਰੋਲ 'ਚ ਰਹਿੰਦਾ ਹੈ। ਇਹੀ ਨਹੀਂ, ਲਿਫਟ 'ਚ ਜਾਣ ਦੀ ਬਜਾਏ ਪੌੜੀਆਂ ਚੜ੍ਹਨੀਆਂ ਚਾਹੀਦੀਆਂ ਨੇ। ਇਸ ਤੋਂ ਇਲਾਵਾ ਘੰਟਿਆਂ ਬੱਧੀ ਬੈਠਣ ਦੀ ਬਜਾਏ ਤੁਰਨ ਫਿਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਨਾਲ ਦਿਲ ਸਰੀਰਕ ਤੌਰ 'ਤੇ ਸਰਗਰਮ ਅਤੇ ਮਜ਼ਬੂਤ ਹੋਵੇਗਾ। ਇਸ ਤੋਂ ਇਲਾਵਾ ਖਾਣੇ ਦਾ ਵੀ ਸਾਡੇ ਸਰੀਰ 'ਤੇ ਬਹੁਤ ਪ੍ਰਭਾਵ ਪੈਂਦਾ ਹੈ ਅਤੇ ਕਿਹਾ ਵੀ ਜਾਂਦਾ ਹੈ ਜੈਸਾ ਖਾਈਏ ਅੰਨ ਅਤੇ ਵੈਸਾ ਹੋਵੇ ਮਨ। ਇਸ ਲਈ ਦਿਲ ਨੂੰ ਸਦਾ ਸਿਹਤਮੰਦ ਰੱਖਣ ਲਈ ਘੱਟ ਚਰਬੀ, ਘੱਟ ਨਮਕ, ਘੱਟ ਚੀਨੀ ਵਾਲੀ ਖੁਰਾਕ ਲੈਣੀ ਚਾਹੀਦੀ ਹੈ। ਫਲ, ਸਬਜ਼ੀਆਂ, ਡਰਾਈ ਫਰੂਟ ਖਾਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਆਖਿਰ ਦਿਲ ਦਾ ਮਾਮਲਾ ਹੈ, ਖਿਆਲ ਤਾਂ ਤੁਹਾਨੂੰ ਹੀ ਰੱਖਣਾ ਪਵੇਗਾ, ਸੋ ਮਰਜ਼ੀ ਹੁਣ ਤੁਹਾਡੀ ਹੈ। ਪ੍ਰਭਜੋਤ ਕੌਰ ਸਬਰਵਾਲ ਸਾਨੂੰ ਆਪਣੇ ਕਵਿਤਾ ਪਾਠ ਰਾਹੀਂ ਜੀਵਨ ਦੇ ਕਿਹੜੇ ਪਹਿਲੂਆਂ ਦੀ ਗੱਲ ਕਰ ਰਹੇ ਨੇ, ਆਓ ਸੁਣਦੇ ਹਾਂ ਕਵਿਤਾ ਪਾਠ 'ਚ।
1: ਪਹਿਲੀ ਕਵਿਤਾ ਹੈ ਤੁਰ ਪੈਂਦੀ ਹਾਂ। ਟੁੱਟਣਾ ਜਾਂ ਜੁੜਨਾ ਮੇਰੇ ਵੱਸ ਨਹੀਂ, ਟੁੱਟਣਾ ਜਾਂ ਜੁੜਨਾ ਮੇਰੇ ਵੱਸ ਨਹੀਂ, ਫਰਕ ਤਾਂ ਪੈਂਦਾ ਹੈ ਮੇਰੇ ਮੈਂ ਹੋਣ 'ਚ। ਮੇਰੀ ਦੁਨੀਆ ਮੇਰੀ ਮੰਜ਼ਿਲ ਵੱਲ, ਮੇਰੀ ਦੁਨੀਆ ਮੇਰੀ ਮੰਜ਼ਿਲ ਵੱਲ ਹਰ ਵੇਲੇ ਸੀ ਤੱਕਦੀ, ਸਾਹ ਭਰਦੀ ਨੇ ਇੱਕ ਦਿਨ, ਸਾਹ ਭਰਦੀ ਨੇ ਇੱਕ ਦਿਨ ਉਸ ਵੱਲ ਸਹਿਜ ਜਿਹਾ ਸੀ ਤੱਕਿਆ, ਬਸ ਤੱਕਿਆ ਸੀ ਮੈਂ, ਬਸ ਤੱਕਿਆ ਸੀ ਮੈਂ ਉਸ ਹਰ ਲਿਆ ਮੈਨੂੰ, ਪੈਰਾਂ ਹੇਠ ਫੁੱਲ ਵਿਛਾ ਕੇ, ਪੈਰਾਂ ਹੇਠ ਫੁੱਲ ਵਿਛਾ ਕੇ ਰਾਹ ਮੇਰਾ ਉਸ ਮੱਲਿਆ। ਹੱਥ ਮੇਰੇ ਹੁਣ, ਹੱਥ ਮੇਰੇ ਹੁਣ ਘਰ ਦੀਆਂ ਕੁੰਜੀਆਂ ਅਤੇ ਘਰ 'ਚ ਟੰਗੀਆਂ ਕੁਝ ਤਸਵੀਰਾਂ ਹਨ, ਤਸਵੀਰਾਂ 'ਚ ਹਨ, ਤਸਵੀਰਾਂ 'ਚ ਹਨ ਮੇਰੇ ਸੁਪਨਿਆਂ ਦੇ ਰੰਗ। ਰੰਗ ਕਦੇ ਕੈਦ ਹੋਏ, ਰੰਗ ਕਦ ਕੈਦ ਹੋਏ ਨਹੀਂ ਜਾਣਦੀ, ਪਰ ਉਹ ਜਿਉਂਦੇ ਨੇ, ਪਰ ਉਹ ਜਿਉਂਦੇ ਨੇ, ਤੁਰਦੇ ਨੇ ਨਜ਼ਰ ਤੋਂ ਨਜ਼ਰੀਏ ਤੱਕ। ਮੈਂ ਇਹਨਾਂ ਰੰਗਾਂ ਨਾਲ, ਮੈਂ ਇਹਨਾਂ ਰੰਗਾਂ ਨਾਲ ਭਾਵੇਂ ਚੁੱਪ ਬੈਠੀ ਕਰਦੀ ਹਾਂ ਬਾਤਾਂ, ਪੁੱਛ ਲੈਂਦੀ ਹਾਂ ਸਵਾਲ, ਪੁੱਛ ਲੈਂਦੀ ਹਾਂ ਸਵਾਲ, ਜਵਾਬ ਮਿਲੇ ਨਾ ਮਿਲੇ, ਸਾਹਾਂ 'ਚ ਰੰਗ ਭਰੀ

ਹਾਂ ਚੁਰੰਗ ਪਰੀ ਲੱਭਦੀ ਪਛਾਣਦੀ ਤੁਰ ਪੈਂਦੀ ਹਾਂ ਨਵੇਂ ਰੰਗਾਂ 'ਚ ਡੁੱਬੇ ਤੁਰ ਪੈਂਦੀ ਹਾਂ ਨਵੇਂ ਰੰਗਾਂ 'ਚ ਡੁੱਬੇ ਬੁਰਸ਼ 'ਤੇ ਕੈਨਵਸ ਵੱਲ। ਮੇਰੀ ਅਗਲੀ ਕਵਿਤਾ ਹੈ ਸੌਖਾ ਨਹੀਂ। ਕਈ ਵਾਰ ਮਨੁੱਖ ਤੁਰਦਾ ਮੁੜ ਜਾਂਦਾ ਹੈ ਉਹਨਾਂ ਰਾਹਾਂ ਵੱਲ ਜੋ ਨਾ ਆਪਣੇ ਨਾ ਪਛਾਤੇ। ਕਈ ਵਾਰ ਮਨੁੱਖ ਤੁਰਦਾ ਮੁੜ ਜਾਂਦਾ ਹੈ ਉਹਨਾਂ ਰਾਹਾਂ ਵੱਲ ਜੋ ਨਾ ਆਪਣੇ ਨਾ ਪਛਾਤੇ। ਰੌਸ਼ਨੀ ਜਾਂ ਹਨੇਰਾ, ਰੌਸ਼ਨੀ ਜਾਂ ਹਨੇਰਾ ਕੁਝ ਵੀ ਭਰਮਾਉਣ ਲਈ ਨਹੀਂ, ਰੌਸ਼ਨੀ ਜਾਂ ਹਨੇਰਾ ਕੁਝ ਵੀ ਭਰਮਾਉਣ ਲਈ ਨਹੀਂ। ਖੌਰੇ ਕਿਸ ਲਈ ਕਿਉਂ, ਤੁਰਦਾ ਰਾਹ ਵੀ, ਤੁਰਦਾ ਰਾਹ ਵੀ ਬਦਲਣਾ ਪੈਂਦਾ। ਚੁੱਪ ਦੀ ਵਾਟ, ਚੁੱਪ ਦੀ ਵਾਟ, ਕੁਝ ਨਾ ਸੋਚਦਾ ਸਭ ਵੇਖਦਾ ਨਜ਼ਰ ਅੰਦਾਜ਼ ਕਰੀ। ਚੁੱਪ ਦੀ ਵਾਟ, ਕੁਝ ਨਾ ਸੋਚਣਾ ਸਭ ਵੇਖਦਾ ਨਜ਼ਰ ਅੰਦਾਜ਼ ਕਰੀ। ਤੁਰਦਾ ਚਲੀ ਜਾਂਦਾ ਖੌਰੇ ਕਿਸ ਵੱਲ ਕਦੋਂ ਤੱਕ ਨਹੀਂ ਜਾਂਦਾ। ਮੈਂ ਜਦ ਤੁਰੀ ਸਾਂ ਮੈਂ ਸੋਚਿਆ ਸੀ ਮੇਰੇ ਰਾਹ ਮੇਰੀ ਮੰਜ਼ਿਲ ਰੱਬ ਵੱਲ ਦੀ ਹੈ ਜਿਸਮ ਰਿਸ਼ਤਿਆਂ ਤੋਂ ਪਾਰ। ਮੈਂ ਸੋਚਿਆ ਸੀ ਮੇਰੇ ਰਾਹ ਮੇਰੀ ਮੰਜ਼ਿਲ ਰੱਬ ਵੱਲ ਦੀ ਹੈ ਜਿਸਮ ਰਿਸ਼ਤਿਆਂ ਤੋਂ ਪਾਰ। ਉਸ ਧੜਕਦੇ ਦਿਲ ਦੀ ਸੀ ਬਾਤ ਪਾਈ। ਮੈਂ ਕਿਹਾ ਸੀ ਉਸਨੂੰ ਸਮੁੰਦਰ ਦੀ ਪਿਆਸ ਬੁਝਦੀ ਨਹੀਂ, ਬਾਹਰ ਕੁਝ ਨਹੀਂ ਟੁੱਟਦਾ, ਬਾਹਰ ਵੱਲ ਤਾਂ ਹਰ ਕੋਈ ਤੁਰਦਾ, ਅੰਦਰ ਮੁੜਨਾ ਸੌਖਾ ਨਹੀਂ। ਰੁਕਦਾ ਖੁਰਦਾ ਫਿਰ ਟੁੱਟਦਾ ਮਨੁੱਖ ਮਗਰੋਂ ਕੁਝ ਨਹੀਂ ਪੁੱਛਦਾ। ਰੂਹ ਦਿਲ ਚੁੱਪ ਦੀ ਪਹਿਨ ਚਾਦਰ, ਸੁਣਦੀ ਆਵਾਜ਼ ਲੱਭ ਕੇ ਤੁਰ ਪੈਂਦੇ ਨੇ ਖਾਮੋਸ਼ ਹੋ। ਮੇਰੀ ਅਗਲੀ ਕਵਿਤਾ ਹੈ ਰੰਗਣਾ ਚਾਹੁੰਦੀ ਹਾਂ। ਮੈਂ ਮਿੱਟੀ ਹੋ ਹਵਾ ਹੋਈ ਤੁਰਦੀ ਹਾਂ ਉੱਡਦੀ ਹਾਂ ਖਿਆਲ ਅਹਿਸਾਸ ਪਰ ਬਾਹਾਂ 'ਚ। ਨਾ ਰਾਹ ਮੇਰੇ ਨਾ ਖਾਬ ਕੋਈ ਪਰਛਾਵਿਆਂ ਦੇ ਦੇਸ਼ 'ਚ ਕੁਝ ਰੁੱਖਾਂ ਇਮਾਰਤਾਂ ਦੀ ਛਾਂ ਹੇਠ। ਨਾ ਰਾਹ ਮੇਰੇ ਨਾ ਖਾਬ ਕੋਈ ਪਰਛਾਵਿਆਂ ਦੇ ਦੇਸ਼ 'ਚ ਕੁਝ ਰੁੱਖਾਂ ਇਮਾਰਤਾਂ ਦੀ ਛਾਂ ਹੇਠ ਬੈਠ ਮੈਂ ਤੱਕਿਆ ਜਿਸਮ ਰੂਹ ਦੇ ਗਾਰੇ 'ਚ। ਜਿਸਮ ਰੂਹ ਦੇ ਗਾਰੇ 'ਚ ਅਜੇ ਵੀ ਤੜਫਦੇ ਨੇ ਕੁਝ ਸਾਜ ਕੁਝ ਰੰਗ। ਰੂਹ ਖਾਕ ਹੋਈ ਮੋਤੀ ਦੀ ਭਸਮ ਹੋ ਉੱਡਦੀ ਨਹੀਂ, ਸਾਂਭ ਰੱਖੀ ਜਾਂਦੀ ਹੈ ਡਿੱਬਿਆਂ 'ਚ ਦਵਾ ਹੋ ਦੁਆ ਵਾਂਗ। ਜ਼ਿੰਦਗੀ ਦੀ ਰੰਗਤ ਨੂੰ ਆਪਣਾ ਬਣਾਉਣ ਲਈ ਜਿਉਂ ਲੈਣ ਦੇ ਮੈਨੂੰ ਮਰ ਜਾਣ ਤੋਂ ਪਹਿਲਾਂ। ਜ਼ਿੰਦਗੀ ਦੀ ਰੰਗਤ ਨੂੰ ਆਪਣਾ ਬਣਾਉਣ ਲਈ ਜਿਉਂ ਲੈਣ ਦੇ ਮੈਨੂੰ ਮਰ ਜਾਣ ਤੋਂ ਪਹਿਲਾਂ ਮੈਂ ਰੰਗਣਾ ਚਾਹੁੰਦੀ ਹਾਂ ਮਿੱਟੀ ਆਪਣੀ ਨੂੰ ਰੂਹ ਦੇ ਰੰਗ ਅੰਦਰ। ਮੇਰੀ ਅਗਲੀ ਕਵਿਤਾ ਹੈ ਹੁਣ ਹੋਰ ਨਹੀਂ। ਮੈਂ ਪੱਥਰ ਨਹੀਂ ਇਨਸਾਨ ਹੀ ਹਾਂ ਪਿਆਰ ਅਹਿਸਾਸ ਨੂੰ ਹਰ ਰੰਗ 'ਚ ਵੇਖਿਆ ਮੈਂ। ਲਹੂ ਤੋਂ ਜਨਮ ਸਮਾਜ ਤੋਂ ਧਰਮ ਲਾਜ ਹੋ ਸ਼ਰਮ ਹਰ ਕਰਮ। ਰੂਹ ਕਦੇ ਮਿੱਟੀ 'ਚ ਰੰਗਿਆ ਫੱਬੇ ਅੱਖਾਂ ਤੇਰੀਆਂ 'ਚ ਜ਼ਿੰਦਗੀ ਦੀ ਝਲਕ ਦਿਸੀ ਤਾਂ ਸੀ, ਪਰ ਪਿਆਰ ਜਾਂ ਇਸ਼ਕ ਜਾਂ ਜੋ ਵੀ ਸੀ ਪਰ ਪਿਆਰ ਜਾਂ ਇਸ਼ਕ ਜੋ ਵੀ ਸੀ ਮੈਨੂੰ ਦੋਸਤ ਤਾਂ ਬੈਠਾ ਦਿਸਿਆ ਸੀ। ਤੂੰ ਵੀ ਤੱਕਿਆ ਮੈਨੂੰ ਰੱਜ ਕੇ ਸੀ ਪਰ ਰੂਹ ਤੱਕ ਚਾਤ ਨਾ ਪਾਈ ਤੂੰ। ਮੈਂ ਰੰਗੀ ਇਸ਼ਕ ਹਕੀਕੀ ਸਾਂ ਤੱਕਦੀ ਰਹੀ ਹਰ ਸ਼ਬਦ ਤੇਰਾ, ਲੱਭਦੀ ਰਹੀ ਹਾਂ ਉਸ ਦੇ ਫੁੱਲ ਹਵਾ 'ਚ ਪਾਣੀ ਦੇ ਤੁਬਕੇ ਨੂੰ ਅਕਸ ਆਪਣੇ ਨੂੰ। ਲੱਭਦੀ ਰਹੀ ਹਾਂ ਉਸ ਦੇ ਫੁੱਲ ਹਵਾ 'ਚ ਪਾਣੀ ਦੇ ਤੁਬਕੇ ਨੂੰ ਅਕਸ ਆਪਣੇ ਨੂੰ